0: ਜਿਹਾ ਹੈ। ਗੁਲਾਬੀ ਰੰਗ ਕੀ ਸੁਸਤ ਸੁੰਡਿਓ ਹੋਇਆ, ਪਹਿਲੇ ਤੋਂ ਕੋਪਲਾ ਮੈਂ ਛੇਦ ਕਰਿਆ ਹੈ ਔਰ ਫਿਰ ਉਸਕੇ ਅੰਦਰ ਜਾ ਕੇ ਵੀ ਨੁਕਸਾਨ ਕਰਿਆ ਹੈ ਫਲਕ ਹੈ। ਕੋਪਲ ਮੁਰਝਾ ਕੇ ਨੀਚੇ ਲਟਕ ਜਿਹਾ ਹੈ, ਸੂਖ ਜਿਹਾ ਹੈ ਔਰ ਫਲਕ ਅੰਦਰ ਚਲਿਆ ਜਾ ਤਾਂ ਫਲ ਨੇ ਕਾਣਾ ਕਰਦੇ ਹੈ। ਜ਼ਿਆਦਾ ਪ੍ਰਕੋਪ ਇਸਕਾ ਮਈ ਤੋਂ ਲੈ ਕੇ ਅਕਤੂਬਰ ਕੇ ਮਹੀਨੇ ਤੀ ਦੇਖਣ ਨੇ ਮਿਲਿਆ ਹੈ। ਲਾਲ ਅਸ਼ਟਪਦੀ ਆਮ ਮਾਈਟ ਕਵਾਂ ਜਿਸਨੇ ਇਸਕੇ ਚਾਹੇ ਛੋਟੇ ਹੋਂ ਚਾਹੇ ਬੜੇ ਹੋਂ ਸਾਰੇ ਕੀਟ ਪੌਦਾ ਕਾ ਰਸ ਚੂਸੇ ਹੈ ਔਰ ਸਫੇਦ ਸੇ ਧੱਬੇ ਬਣ ਜਿਹਾ ਹੈ, ਭੀਸ਼ਣ ਪ੍ਰਕੋਪ ਚਬਾ ਜਿਹਾ ਹੈ ਤੋ ਫੂਲ ਆਉਣ ਮੈਂ ਵਾਧਾ ਬਣਿਆ ਹੈ। ਸ਼ੁਸ਼ਕ ਮੌਸਮ ਹੋ ਤਾਂ ਉਸ ਟਾਈਮ ਪੇ ਦਿੱਕਤ ਜਾਂ ਜ਼ਿਆਦਾ ਰਵਾ ਹੈ। 75 ਗ੍ਰਾਮ ਸਪਾਈਨੋਸੈਡ ਦਵਾਈ ਲੈ ਲੇ, 50% ਇਸਕੀ ਤਾਕਤ ਰਹੇਗੀ। 100 ਲੀਟਰ ਪਾਣੀ ਲੈ ਕੇ ਗੋਲ ਬਣਾ ਕੇ ਛਿੜਕਾਓ ਕਰਦੇ, ਜ਼ਰੂਰਤ ਪੜੇ ਤਾਂ 15 ਕੁ ਦਿਨ ਕੇ ਅੰਤਰਾਲ ਪਰ ਛਿੜਕਾਓ ਫਿਰ ਵੀ ਕਰ ਸਕਾਂ ਹਾਂ। ਔਰ ਜੋ ਕੀਟ ਗਰਸਿਤ ਜੋ ਪੌਦੇ ਹੈ ਉਹਨੇ ਤੋੜ ਕੇ ਬਾਹਰ ਫੇਂਕ ਦੇ ਔਰ ਧਿਆਨ ਦਵਾਇਆ ਥਾ ਵੀ ਛਿੜਕਾਓ ਤੋਂ ਪਹਿਲੇ ਆਪਣੇ ਜੋ ਫਲ ਹੈ ਉਹਨੇ ਤੋੜ ਲਏ, ਉਹ ਜੋ ਦਵਾਈ ਕਾ ਅੰਸ਼ ਵਾਲੇ ਜੋ ਫਲ ਹੈ ਉਹ ਬਾਜ਼ਾਰ ਮੈਂ ਨਾ ਲੈ ਕੇ ਜਾਵੇ, ਉਹ ਕਿਸੇ ਕਾ ਨੁਕਸਾਨ ਕਰ ਦੇਂਗੇ। ਤੋ ਯੇ ਕੁਛ ਬਾਤ ਹੀ ਧਿਆਨ ਕਰਨ ਕਿ ਇਨ ਬਾਤਾਂ ਕਾ ਧਿਆਨ ਕਰੇ ਬਈ ਜੋ ਬਤਾਓ ਕਿ ਫਸਲ ਬੋ ਰਹੇ ਹੈ ਭਾਈ, ਮਾਰਾ ਫਰਜ਼ ਬਣਾ ਹੈ ਸਾਫ ਸੁਥਰੀ ਸਬਜ਼ੀ ਆਮ ਸਭ ਕੋ ਦੇ ਸਕੇ। ਤੋ ਕ੍ਰਿਸ਼ੀ ਕੀ ਬਾਤਾਂ ਮਾਜ ਇਤਨਾ ਹੀ।
1: अभी आप सुन रहे थे कार्यक्रम कृषि की बातें। आकाशवाणी का ये रोहतक केंद्र है, मीडियम वेव 262.47 मीटर यानी 1143 किलो हर्ट्ज पर। सुबह के 6:55 होने को हैं। हमारा अगला कार्यक्रम हम रिले करेंगे आकाशवाणी के दिल्ली केंद्र से।